ਨੈ ਫਲੇ ਮੰਨਾ ਸਾਥੀ ਆ ਯੋ ਨਾ ਨਾ ਤੇ ਮਾਸ ਕਤਾ ਬਾਦ ਕਰਾ ਸਕਦ ਨਾ ਬਾਦ ਤੇ ਮਾਸ ਕਤਾ ਨੈ ਤੇ ਕਰਾ ਸਕਦ ਜਾਂ ਦੇ ਨੈ ਹਮ ਬੇਨ ਸੋਨ ਰੋ ਫਿਰ ਫਾਦ ਬੇਨ ਸੋਚੀ ਆ ਦੇ ਤੇ ਅਤ ਫਮਾ ਕਿ ਤਨ ਫੋ ਜਾਂ ਨੈ ਆਂ ਮਨਾਜਾ ਤੁਮ ਤੇ ਮਨਾਜਾ ਤੁਤ ਕਰ ਬਜੀ ਬਦਵਾਹ ਬੁਆ ਭੁਕਿਆ ਮਨ ਮਾਸੋ ਤੇ ਤਾ ਮਨੰਗੋ ਤਮਨਾ ਰੰਦਾ ਤੇ ਯੋ